ਆਪਣੇ ਖਾਣੇ 'ਚ ਹਰੀ ਸਬਜ਼ੀਆਂ, ਦਾਲੇ, ਫਲ, ਦੁੱਧ, ਦਹੀਂ, ਸਾਰੇ ਪੌਸ਼ਟਿਕ ਖਾਦੇ ਪਦਾਰਥਾਂ 'ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ। ਪੂਰੀ ਨਿੰਦਰ ਲੈਣਾ, ਪੂਰਾ ਪਾਣੀ ਪੀਣਾ ਵੀ ਸਿਹਤੀ ਵਾਸਤੇ ਜਿਹੜਾ ਸੀ ਖਰਾ ਰਹਿੰਦਾ। ਯੋਗਾ, ਵਿਆਯਾਮ, ਕਸਰਤ, ਧਿਆਨ ਵਗੈਰਾ ਵੀ ਕਰਨਾ ਜ਼ਰੂਰੀ ਹੈ। ਸੰਜਾ ਪਿਆਗਾ ਹੋ ਸਕੇ ਤਾਂ ਘੁੰਮਣਾ ਬਾਹਰ ਤਾਜ਼ੀ ਹਵਾ 'ਚ, ਅਸਾਂ ਜੋ ਜਿਹੜਾ ਸੀ ਦਿਨ ਭਰ ਤਾਜ਼ਾ ਰੱਖਦਾ ਹੈ। ਮਾਨਸਿਕ ਸਵਾਸਥੇ ਦਾ ਧਿਆਨ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ। ਆਰਾਮ ਕਰਨਾ ਅਤੇ ਆਪਣੀ ਕੁਛ ਖੁਸ਼ੀ ਵਾਸਤੇ ਕੁਛ ਵਕਤ ਨਿਕਾਲੀ ਕਰੀ ਆਪਣੇ ਮਨਪਸੰਦ ਕੰਮ ਕਰਨਾ ਚਾਹੀਦੇ। ਅਗਰ ਤਣਾਵ ਮਹਿਸੂਸ ਹੋ ਤਾਂ ਆਪਣੇ ਪਰਿਵਾਰ ਵਾਲੇ ਕੰਨੇ ਜਾਂ ਆਪਣੀ ਭਰੋਸੇਮੰਦ ਸਖੀ ਸਹੇਲੀ ਕੰਨੇ ਆਪਣੇ ਸੁੱਖ ਦੁੱਖ ਜ਼ਰੂਰ ਸਾਂਝਾ ਕਰਨਾ ਚਾਹੀਦੇ। ਇਸ ਕੰਨੇ ਮਨ ਜਿਹੜਾ ਸੀ ਆਹਦਾ ਹਲਕਾ ਹੋ ਜਾਂਦਾ ਅਤੇ ਕਿਸੇ ਬਿਮਾਰੀ ਦੇ ਲੱਛਣਾਂ ਜੋ ਲੰਬੇ ਵਕਤ ਤੱਕ ਨਜ਼ਰਅੰਦਾਜ਼ ਬਿਲਕੁਲ ਨਹੀਂ ਕਰਨਾ ਚਾਹੀਦਾ। ਪਰਿਵਾਰ ਦੇ ਦੂਜੇ ਸਦੱਸਿਆ ਜੋ ਵੀ ਘਰੇ ਦੀ ਮਹਿਲਾਏ ਦੇ ਸਵਾਸਥੇ ਦਾ ਧਿਆਨ ਜਿਹੜਾ ਸੀ ਰੱਖਣਾ ਚਾਹੀਦਾ। ਘਰੇ ਦੇ ਕੰਮੇ ਦੀ ਜ਼ਿੰਮੇਦਾਰੀ ਮਿਲੀ ਜੁਲੀ ਕਰੀ ਪੂਰੀ ਕਰਨਾ ਚਾਹੀਦੀ ਤਾਂ ਕਿ ਮਹਿਲਾਏ ਜੋ ਆਰਾਮ ਅਤੇ ਆਪਣੀ ਸਿਹਤੀ ਵਾਸਤੇ ਪੂਰਾ ਸਮੇਂ ਜਿਹੜਾ ਸੀ ਮਿਲੀ ਸਕੇ, ਕਿਉਂਕਿ ਸਵਸਥ ਮਹਿਲਾ ਹੀ ਸਵਸਥ ਪਰਿਵਾਰ ਅਤੇ ਸਵਸਥ ਸਮਾਜ ਦੀ ਮਜ਼ਬੂਤ ਆਧਾਰਸ਼ਿਲਾ ਜਿਹੜੀ ਅਸੀਂ ਬਣੀ ਸਕਦੀ ਹਨ। ਇਸ ਖਾਤਰ ਹਰ ਮਹਿਲਾ ਜੋ ਆਪਣੇ ਸਵਾਸਥੇ ਜੋ ਪਹਿਲੇ ਜਿਹੜੀ ਅਸੀਂ ਪ੍ਰਾਥਮਿਕਤਾ ਦੇਣਾ ਜ਼ਰੂਰੀ ਹੈ। ਤਾਂ ਅਹਾਂ ਵੀ ਕਾਰਜਕ੍ਰਮ ਪਰ ਅੱਗੇ ਵਧਣਾ ਅਤੇ ਪ੍ਰਾਥਮਿਕਤਾ ਦੇਣੀ ਹੈ ਮਨੋਰੰਜਨ ਜੋ। ਜੀ ਹਾਂ, ਸਿੱਖਿਓ ਸੁਣਨਾ ਇੱਕ ਹੋਰ ਪਿਆਰਾ ਦਿਆ ਲੋਕ ਗੀਤ।